ਵਾਰਿਸ ਦਿਲ ਮੇ ਕਿਆ ਰਖਾ ਹੈ ਮੀਗੇ ਮਾਨੇ ਕਿ ਮੀ ਹਿਤੁਗਾ ਤਿਆ ਲੋਬਿਗੇ ਤਾਦਾ ਅਸਰੁਫਿਯਵਾ ਇਹਿੰ ਇਚਸੇਨੇ ਤੇ ਮੀ ਲੋਬਿਗੇ ਫੁਂ ਇਹੁਸਾਸਤਕਾ ਵਫਾ ਤੇਰਿਕਾਂ ਹਾਮਕੋ ਦੇਲਵੇ ਮੀਗੇ ਤੇਰੇਂ ਵੇਸ ਚੀਰ ਕੇ ਦੇਖੇ ਦਿਲ ਮੇਰਾ ਤੋ ਤੇਰਾ ਹੀ ਨਾਮ ਰਖਾ ਹੈ ਮੀ ਵਰ ਮਕਬੂਲ ਵੇਗੇਂ ਦਿਆ ਕਡੀਏ ਮਾਨੇ ਕਿ ਮਗੇ ਹੀ ਫਲਾ ਲਾਫ ਬੇਲੀਅਸ ਫੇਨਾਨੀ ਹਾਮੇ ਕੇਨੀ ਤਿਆ ਨਮੇ ਮੀ ਅੱਡੀ ਹੈ ਕਿ ਹਰ ਤਹੁ ਕੇ ਹਿੰਦੀ ਸਿਨੇਮਾ ਕਾ ਵਰ ਪੋਡਾ ਮਸ਼ਹੂਰ ਵੇਗੇਂ ਦਿਆ ਤੰਕੋਲੇ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ